ਤੁਸੀਂ ਸੁਣ ਰਹੇ ਹੋ ਹਿੰਦੀ ਤੇ ਪੰਜਾਬੀ ਸ਼ੋਅ WWY 107.7 ਵਾਇਲਾ FM ਤੇ ਤੁਸੀਂ ਇਸ ਨੂੰ ਹਰ ਹਫਤੇ ਸੁਣ ਸਕਦੇ ਹੋ 4 ਵਜੇ ਤੋਂ ਲੈ ਕੇ 5 ਵਜੇ ਤੱਕ ਐਡੀਲੇਡ ਦੇ ਟਾਈਮ ਦੇ ਅਨੁਸਾਰ, ਤੇ ਇਹ ਪ੍ਰੋਗਰਾਮ ਹਰ ਸ਼ੁੱਕਰਵਾਰ ਪੇਸ਼ ਕੀਤਾ ਜਾਂਦਾ।